ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਵਾਣ ਦਾ ਉਹ ਜਿਹੜਾ ਜਾਵੇ ਛੱਡ ਉਹਨੂੰ ਮਿਣੇ ਜਹਾਨ ਦਾ ਉਹ ਜਿਹੜਾ ਜਾਵੇ ਛੱਡ।

ICT BRICS BIM ਦਾ ਰਸਾਂਦੇ ਹਨ ਤਾਇਆ ਇੱਕ ਪੋਸਟ ਤੇ ਰਸਾਨੇ ਆਈਏ ਇਜਤਮਾਈ ਬਖਸ਼ੇ ਮੁਖਾਬਰਾਤ ਹਾਕੀਸ ਕੇ ਕਰਾਰਦਾਦ ਨੋ ਆਵਾਰੀ ਡਿਜੀਟਲ ਰਾ ਪੀਸ਼ਵਾਸ ਬੁਰਦ ਜ਼ੀਰ ਬਣਾਈਏ ਡਿਜੀਟਲ ਰਾ ਮੁਸਤਹਿਕਮ ਖਾਸਾ ਵੋ ਹਮਕਾਰੀ ਰਾ ਦਰ ਟੈਕਨੋਲੋਜੀ ਆਈਏ ਨੋ ਜ਼ਹੂਰ ਪਰਵਰਿਸ਼ ਖਾਤ ਕਰ ਯਾਦਾਸ਼ਤ ਤਫਾਹਮ ਦਰ ਹਾਸ਼ੀਏ ਦਵਾ ਦੋਮਿਨ ਜਲਵਈਏ ਵਜ਼ੀਰਾਂ ਨੇ ਮੁਖਾਬਰਾਤ ਬ੍ਰਿਕਸ ਦਰ ਪੁਨੇ ਤਵਾਸੁਤ ਵਜ਼ੀਰ ਮਰਕਜ਼ੀ ਮੁਖਾਬਰਾਤ ਜਿਉਤ ਰਾਏ ਸਿੰਧੀਆ ਵਾਫਿਨੇਰੋ ਫੀਹੋ ਵਜ਼ੀਰ ਮੁਖਾਬਰਾਤ ਬ੍ਰਾਜ਼ੀਲ ਇਮਜ਼ਾ ਸ਼ੁਦ ਪੈਪਾਦਾ ਯੇ ਰੂਸੀਏ ਬੇਯਕ ਮਰਕਜ਼ ਖਰੀਦਦਾਰ ਸ਼ਹਿਰ ਕਿਰੀਏ ਰੀ ਇਮਰੂਦ ਦਰ ਉਕਰਾਈਨ ਮਰਕਜ਼ੀ ਹਮਲੇ ਕਰਦਨ ਕੇ ਦੌਰਾਨ 15 ਨਫਰ ਕੁਸ਼ਤੇ ਸ਼ੁਦਨ ਵ ਯਕ ਇੱਦਾ ਦੀਗਰਾਨ ਜਰਾਹਤ ਦੀਤੇ ਮਕਾਮਾਤ ਗੁਫਤਾਨ 20 ਤੋਂ ਸੈ ਕੂਦਕ ਅਜ ਜੁਮਲੇ 180 ਨਫਰ ਮਜਰੂਹੀਨ ਦਰ ਹਮਲੇ ਪਾਸਾ ਜ਼ੋਹਰ ਦਰ ਸ਼ਹਿਰ ਮੀਬਾਸ਼ਦ ਕੇ ਰਾਜਗਾਹ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲੈਂਸਕੀ ਹੁਗੋਫ ਕੇ ਅਮਾਲੀਆਤ ਰਿਫਾਹੀ ਇਦਾਮ ਮੀਦਾਰਦ ਵੋ ਤੇਦਾਦ ਤਲਫਾਤ ਜਾਨੀ ਮੀ ਤਵਾਨਾਦ ਹਨੂਦ ਅਫਜ਼ਾਇਸ਼ ਆਬਾਦ ਜ਼ੇਲੈਂਸਕੀ ਹਮਲਈ ਰਾਬ ਉਨਵਾਨੇ ਯਕ ਜ਼ਰਬੇ ਦੋਗਾਨੇ ਬਾ ਯਕ ਮੌਜੇ ਇਬਤਦਾਈ ਯੇ ਹਮਲਾ ਤੇ ਪਹਿਪਾਤ ਬਾ ਯਕ ਮੌਜੇ ਦੋਵਮ ਤੌਰੀ ਕੇ ਕਾਰਗਰਾਂ ਨੇ ਰਿਫਾਹੀ ਵਾਕੋ ਨਿਸ਼ਰਾ ਨਿਸ਼ਾਨ ਦਾਦੇ ਤੌਸੀਫ ਨਿਮੂਦ ਨਜ਼ਰਤ ਮਿਲੀ ਏ ਬਲੋਚ ਬੀ ਐਨ ਐਮ ਦਰ ਹੋਲੈਂਡ ਬਾ ਤਗਬੀ ਨਮੂਦਾ ਨੇ ਹਮਲਾ ਤੇ ਹਵਾਈ ਅਖੀਰ ਤਵਾਸੁਤ ਨੀਰੂ ਯੇ ਹਵਾਈ ਪਾਕਿਸਤਾਨ ਦਰ ਬਖਸ਼ ਸੁਰਾਬ ਬਲੋਚਿਸਤਾਨ ਕੇ ਬਕਰਾਰ ਗੁਜ਼ਾਰਿਸ਼ 20-80 ਸ਼ਖਸ ਗੈਰ ਨਿਜ਼ਾਮੀ ਰਾਜ ਜੁਮਲੇ ਜ਼ਨਾਨ ਵ ਕੁਦਕਾਨ ਬੇ ਕਤਲ ਰਸਾਂਦੇ ਤਜ਼ਾਹੁਰਾਤੀ ਵ ਰਾ ਪੈਮਾ ਯੇ ਇਤਰਾਜ਼ ਰਾਨੁਮਾਈ ਇਤਰਾਜ਼ ਰਾ ਸਾਜ਼ਮਾਨ ਦਾਦੇ ਖਿਤਾਬ ਰਾ ਪੈਮਾਈ ਦਰ ਐਮਸਟਰਡਮ ਫਾਦੀ ਨੇ ਬੀ ਐਨ ਐਮ ਹਮਲੇ ਸੁਰਾਬ ਰਾ ਪੇ ਉਨ੍ਹਾਂ ਨੇ ਯਕ ਫਾਜੇ ਸੰਗੀ ਨੇ ਬਸ਼ਰ ਦੋਸਤਾਨੇ ਤੌਸੀਫ ਨਮੂਦ ਵ ਖਾਮੋਸ਼ੀ ਏ ਜਾਵੇ ਬੈਲੋ ਮਿਲਲੀ ਰਾ ਬਰਸਰੇ ਆਂਚੇ ਕੇ ਆਨਾ ਪੇ ਉਨ੍ਹਾਂ ਨੇ ਤਹਿਦੀਦ ਫਜ਼ਾਇੰਦਈ ਬੇਜ਼ਿੰਦਗੀ ਹਾਈਏ ਗੈਰ ਨਿਜ਼ਾਮੀ ਦਰ ਤਰਫ ਤਰ ਬਲੋਚਿਸਤਾਨ ਤਲਾਕੀ ਨਮੂਦੇ ਬੇਬਾਦ ਇੰਤਕਾਦ ਗਿਰਫਤ ਤਜ਼ਾਹੁਰ ਜੀਆਨ ਔਰ ਸਾਜ਼ਮਾਨ ਮਿਲਲ ਮੁਤਹਿਦ ਜਿੱਦਨ ਖਾਸ ਕੇ ਇਤਿਹਾਦੀ ਰੂਪਾਈ ਵ ਸਾਜ਼ਮਾਨ ਹਾਈਏ ਹੋ ਕੇ ਇਨਸਾਨੀ ਜਹਾਨੀ ਤੋਸੀਏ ਫੌਰੀ ਏ ਬੁੰਬਰਾਂ ਦਾ ਦਰ ਸੁਰਾਬ ਬੇਗਿਰਨ ਵਾਨਾਇਰਾ ਮਹਿਕੂਮ ਸਦਨ ਈਰਾਨ ਹੋਜਦਾਰ ਦਾਦੇ ਗਿਆਨ ਕਿਸ਼ਵਰ ਅਕਵਾ ਕੋਨੀ ਜੇ ਮੌਕਮ ਰਾ ਬੇਹਰਗੂ ਨੇ ਤਹਿਦੀਦ ਤਾਜ਼ੇ ਅਜ਼ ਅਮਰੀਕਾ ਖਾਦ ਦਾਦ ਰਈਸ ਸਿਜ਼ਾਦੇ ਨੀ ਰੁਹਾਈਏ ਮੁਸੱਲਾ ਈਰਾਨ ਸਿਪਾਹਬੂਦ ਅਲੀ ਅਬਦੁਲਾਈ ਗੋਸਤ ਕੇ ਵਾ ਕੋਨੀ ਸ਼ੇ ਜਮਹੂਰੀ ਇਸਲਾਮੀ ਗੁਸਤਰਦੇ ਵਾ ਕਾਤ ਆਨੇ ਖਾਦ ਬੂਦ ਹੀਨ ਤਹਿਦੀਦ ਪਸੰਦ ਏਲਾਮ ਤਰ ਹਾਈਏ ਵਾਸ਼ਿੰਗਟੂਨ ਬਰਾਈਏ ਤਹਿਮੀਲ ਸਖ਼ਤ ਤਰੀਨ ਤਹਿਰੀਮਾਤ ਮਾਲੀ ਦਰ ਤਾਰੀਖ 'ਚ ਬੇਹਦਫ ਫਿਸ਼ਾਰ ਵਾਰੀਦਾ ਉਰਦਨ ਪਰ ਰਹਿਬਰੀ ਈਰਾਨ ਬੇਅਮਨ ਅਹਿਮਦ ਵਜ਼ੀਰ ਉਮਰ ਖਾਰਜ ਈਰਾਨ ਅੱਬਾਸ ਅਰਾਕਸੀ ਤਹਿਦੀਦਾ ਤੇ ਇਕਤਸਾਦੀ ਰਾਹ ਕੇ ਲਹਿਆਨ ਕਿਸ਼ਵਰ ਬੇਅਮਲ ਅਹਿਮਦ ਮੁਸਤਰਦ ਸਾਹ ਵਗੂਤ ਕੇ ਇੰਜਨੀਅਰ ਸਿਆਸਤ ਆਈਏ ਨਮਾ ਮੁਆਫਕ ਖਸੂਮਤ ਜ਼ਿਆਦੀ ਰਾਹ ਦਰਮਿਆਨ ਈਰਾਨੀਆ ਬਰ ਖਾਦ ਅੰਗੀਖਤ ਵੋ ਅਦਮ ਮੌਗੀਆ ਥਾ ਯੇ ਬਿਸ਼ਤਰੀ ਰਾਹ ਬੇਵਜੂਦ ਖਾਦਾ ਵਜ਼ੀਰ ਖਜ਼ਾਨੇਦਾਰੀ ਅਮਰੀਕਾ ਇਸਕੋਤ ਬੇਸਿਤ ਅਹਿਤਮਾਲ ਮੀਰਾਵਤ ਜੁਜ਼ੀਆਤੀ ਯੇ ਤਹਿਰੀਮਾਤ ਤਾਜ਼ੇ ਰਾਹ ਦਰ ਰੂਜ਼ ਰੂਜ਼ ਦੁਸ਼ੰਬੇ ਏਲਾਮ ਕੁਨਾਦ ਰਈਸ ਜਮਹੂਰ ਅਮਰੀਕਾ ਦੋਨਾਲ ਜਨਮ ਹਮਚਰੀਨ ਬਰਾਈ ਅਵਾਕਿਬ ਇਕਤਸਾਦੀ ਬਰਾਈ ਕਿਸ਼ਵਰਹਾ ਕੇ ਕਸੀ ਨੋਏ ਕੁਵਕ ਰਾਬ ਈਰਾਨ ਫਰਾਹਮ ਮੀ ਗੁਨੰਦ ਹੋਜਦਾਰ ਦਾਦੇ ਹਿੰਦੂ ਨੇਪਾਲ ਸਰਾਸਰ ਤੈਫ ਏ ਹਮਕਾਰੀ ਦੋ ਜਾਨੀ ਬੇਰਾ ਬਰ ਰਾਸੀ ਨਮੂਦਨ ਵਸਤਾਹੁਦੇ ਸ਼ਾਨ ਬਰਾਈਏ ਤੇ

0: ਦਿੱਤੀ ਹੈ। ਭਾਰਤ ਨੇ 22 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਦੋ ਵਪਾਰਕ ਜਹਾਜ਼ਾਂ ਦੇ ਅਗਵਾ ਹੋਣ ਦਾ ਮੁੱਦਾ ਸੋਮਾਲੀਆ ਦੇ ਅਧਿਕਾਰੀਆਂ ਨਾਲ ਉਠਾਇਆ ਹੈ। ਭਾਰਤ ਅਤੇ ਬਰਤਾਨੀਆ ਨੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਸਹਿਯੋਗ ਵਧਾਉਣ ਤੇ ਸਹਿਮਤੀ ਜਤਾਈ ਹੈ ਤੇ ਐਮਸਟੇਲਫਿਨ ਵਿੱਚ ਮਰਦਾਂ ਦੇ FIH ਹਾਕੀ ਵਿਸ਼ਵ ਕੱਪ ਦੇ ਦੂਜੇ ਗੇੜ ਵਿੱਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਨੀਦਰਲੈਂਡਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੁਧਾਰ ਉਨ੍ਹਾਂ ਦੀ ਸਰਕਾਰ ਲਈ ਮਜਬੂਰੀ ਨਹੀਂ ਸਗੋਂ ਇੱਕ ਵਚਨਬੱਧਤਾ ਨੇ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਲੋਕਾਂ ਦੇ ਹਿੱਤਾਂ ਅਤੇ ਦੇਸ਼ ਦੇ ਵਿਕਾਸ ਨੂੰ ਧਿਆਨ ਵਿਚ ਰੱਖ ਕੇ ਬਣਾਈਆਂ ਜਾ ਰਹੀਆਂ ਨੇ। ਨਵੀਂ ਦਿੱਲੀ ਵਿਚ ਇਕਨੋਮਿਕ ਟਾਈਮਸ ਵਰਲਡ ਲੀਡਰਸ ਫੋਰਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨਾ ਸਿਰਫ ਨਿਯਮਾਂ ਨੂੰ ਬਦਲ ਰਹੀ ਹੈ ਸਗੋਂ ਉਨ੍ਹਾਂ ਨੂੰ ਬਣਾਉਣ ਪਿੱਛੇ ਮਾਨਸਿਕਤਾ ਨੂੰ ਵੀ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਹੁਣ ਉਤਪਾਦਨ ਨਾਲ ਜੁੜੀ ਉਤਸ਼ਾਹ ਯੋਜਨਾ PLI ਰਾਹੀਂ ਉਦਯੋਗ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ।
1: ਜਹਾਂ ਪਹਿਲੇ ਪ੍ਰੋਡਕਸ਼ਨ ਬੜਾਨੇ ਪਰ ਪਨਿਸ਼ਮੈਂਟ ਮਿਲਤਾ ਥਾ ਵਹੀ ਆਜ ਹਮਾਰੀ ਸਰਕਾਰ ਪ੍ਰੋਡਕਸ਼ਨ ਬੜਾਨੇ ਪਰ ਇਨਸੈਂਟਿਵ ਦੇ ਰਹੀ ਹੈ ਔਰ ਆਜ PLI ਸਕੀਮ ਕੀ ਸਕਸੈਸ ਦੁਨੀਆ ਦੇਖ ਰਹੀ ਹੈ। ਸਿਰਫ ਇਸ ਇੱਕ ਯੋਜਨਾ ਕੀ ਵਜਹ ਸੇ ਕਰੀਬ 2.5 ਲੱਖ ਕਰੋੜ ਰੁਪਏ ਕਾ ਐਕਚੁਅਲ ਇਨਵੈਸਟਮੈਂਟ ਹੁਆ ਹੈ। 22 ਲੱਖ ਕਰੋੜ ਰੁਪਏ ਸੇ ਜ਼ਿਆਦਾ ਕਾ ਪ੍ਰੋਡਕਸ਼ਨ ਔਰ ਸੇਲਸ ਹੋਈ ਹੈ। 15 ਲੱਖ ਕਰੋੜ ਰੁਪਏ ਸੇ ਜ਼ਿਆਦਾ ਕਾ ਐਕਸਪੋਰਟ ਹੁਆ ਹੈ ਔਰ 14 ਲੱਖ ਸੇ ਜ਼ਿਆਦਾ ਡਾਇਰੈਕਟ ਔਰ ਇਨਡਾਇਰੈਕਟ ਜੋਬ ਬਣੀ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਸਰੋਤਾਂ ਨੂੰ ਲੈ ਕੇ ਵੱਧ ਰਿਹਾ ਤਣਾਅ ਅਤੇ ਦੇਸ਼ਾਂ ਵਿਚਕਾਰ ਅਵਿਸ਼ਵਾਸ ਨਵੀਆਂ ਚੁਣੌਤੀਆਂ ਪੈਦਾ ਕਰ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਨੂੰ ਦੁਨੀਆਂ ਵਿਚ ਵਿਕਾਸ ਤੇ ਉਮੀਦ ਦੀ ਇਕ ਵੱਡੀ ਕਿਰਨ ਵਜੋਂ ਦੇਖਿਆ ਜਾਂਦਾ ਹੈ।
1: ਸਾਥੀਓ, ਦੁਨੀਆਂ ਮੇਂ ਗਰੋਥ ਕੋ ਲੇਕਰ ਕੇ ਕਈ ਤਰ੍ਹਾਂ ਕੀ ਚਿੰਤਾਏ ਹੈ। ਦੁਨੀਆਂ ਨੇ ਬੜਾ ਭਯੰਕਰ ਇੱਕ ਰੂਪ ਦੇਖਾ ਹੈ ਇਨ ਦਿਨੋਂ। ਰਿਸੋਰਸਿਸ ਕਾ ਵੈਪਨਾਈਜੇਸ਼ਨ ਹੋ ਰਹਾ ਹੈ, ਅਵਿਸ਼ਵਾਸ ਕਾ ਵਾਤਾਵਰਣ ਵਿਸ਼ਵ ਕੇ ਲਿਏ ਅਨੇਕ ਨਈ ਚੁਣੌਤੀਆਂ ਲੇਕਰ ਕੇ ਆ ਰਹਾ ਹੈ। ਲੇਕਿਨ ਐਸੇ ਸਮੇਂ ਮੇਂ ਵੀ ਦੁਨੀਆਂ ਭਾਰਤ ਕੋ ਗਰੋਥ ਔਰ ਹੋਪ ਕੇ ਬ੍ਰਾਈਟ ਸਪੋਟ ਕੇ ਰੂਪ ਮੇਂ ਦੇਖ ਰਹੀ ਹੈ। ਭਾਰਤ ਨੇ ਪਿਛਲੇ 10-12 ਸਾਲ ਮੇਂ ਆਪਣੀ 25 ਕਰੋੜ ਆਬਾਦੀ ਕੋ ਗਰੀਬੀ ਸੇ ਬਾਹਰ ਨਿਕਾਲਾ ਹੈ।
0: ਭਾਰਤ ਦੀ G20 ਪ੍ਰਧਾਨਗੀ ਦੇ ਮੰਤਰ ਇੱਕ ਧਰਤੀ ਇੱਕ ਪਰਿਵਾਰ ਇੱਕ ਭਵਿੱਖ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਦਾ ਭਵਿੱਖ ਆਪਸ ਵਿੱਚ ਜੁੜਿਆ ਹੋਇਆ ਹੈ।
1: ਹਰ ਦੇਸ਼ ਕਾ ਭਵਿਸ਼ ਉਸਕਾ ਫਿਊਚਰ ਇੱਕ ਦੂਸਰੇ ਸੇ ਜੁੜਾ ਹੁਆ ਹੀ ਹੈ। ਆਈਸੋਲੇਸ਼ਨ ਮੇਂ ਕੁਛ ਸੰਭਵ ਨਹੀਂ ਹੈ। ਇਸ ਲਈ ਸ਼ੇਅਰਡ ਫਿਊਚਰਸ ਕੀ ਇਹ ਥੀਮ ਆਜ ਔਰ ਵੀ ਅਧਿਕ ਪ੍ਰਾਸੰਗਿਕ ਹੋ ਗਈ ਔਰ ਭਾਰਤ ਤੋਂ ਹਮੇਸ਼ਾ ਸੇ ਇਸੀ ਭਾਵਨਾ ਕੋ ਲੇਕਰ ਚਲਾ ਹੈ। G20 ਕੀ ਅਧਿਕਸ਼ਤਾ ਮੇਂ ਇਸ ਲਈ ਹੀ ਭਾਰਤ ਕਾ ਮੰਤਰ ਰਹਾ ਵਨ ਅਰਥ ਵਨ ਫੈਮਿਲੀ ਵਨ ਫਿਊਚਰ। ਸ਼ੇਅਰਡ ਫਿਊਚਰ ਕੀ ਇਹ ਭਾਵਨਾ ਔਰ ਇਸਕੇ ਸਾਥ ਜੁੜਾ ਦਾਇਤਵ ਬੋਧ 21ਵੀਂ ਸਦੀ ਕੇ ਇਸ ਵਿਸ਼ਵ ਕੀ ਅਨੇਕ ਸਮੱਸਿਆਓਂ ਕਾ ਸਮਾਧਾਨ ਦੇਤਾ ਹੈ।
0: ਉਨ੍ਹਾਂ ਨੇ ਡਿਜੀਟਲ ਖੇਤਰ ਵਿਚ ਭਾਰਤ ਦੀ ਪ੍ਰਗਤੀ ਅਤੇ ਇਸ ਤੇ ਤੇਜ਼ 5G ਵਿਸਥਾਰ ਦਾ ਵੀ ਜ਼ਿਕਰ ਕੀਤਾ। ਸਰਕਾਰ ਨੇ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਲੋਰੋਫੇਨਿਰਾਮਾਈਨ ਮੈਲੇਟ ਅਤੇ ਫਿਨਾਈਲ ਐਫਰਿਨ ਹਾਈਡਰੋਕਲੋਰਾਈਡ ਵਾਲੇ ਸਾਰੇ ਫਿਕਸਡ ਡੋਜ਼ ਕੰਬੀਨੇਸ਼ਨਾਂ ਦੇ ਨਿਰਮਾਣ, ਵਿਕਰੀ ਤੇ ਵੰਡ ਤੇ ਪਾਬੰਦੀ ਲਾ ਦਿੱਤੀ ਹੈ। ਸਿਹਤ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਇਨ੍ਹਾਂ ਦਵਾਈਆਂ ਬਾਰੇ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਇਹ ਦਵਾਈਆਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ। ਇਹ ਕਦਮ ਛੋਟੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਚੁੱਕਿਆ ਗਿਆ ਹੈ। ਸਰਕਾਰ ਨੇ ਨਿਰਮਾਤਾਵਾਂ ਨੂੰ ਇਨ੍ਹਾਂ ਦਵਾਈਆਂ ਦੇ ਲੇਬਲਾਂ, ਪੈਕੇਜ ਨਿਰਦੇਸ਼ਾਂ ਅਤੇ ਪ੍ਰਚਾਰ ਸਮੱਗਰੀ ਤੇ ਸਪਸ਼ਟ ਤੌਰ ਤੇ ਚੇਤਾਵਨੀ ਦੇਣ ਦੇ ਨਿਰਦੇਸ਼ ਦਿੱਤੇ ਨੇ। ਸਰਕਾਰ ਨੇ ਕਿਹਾ ਹੈ ਕਿ ਇਹ ਦਵਾਈਆਂ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਜ਼ੋਖਮ ਪੈਦਾ ਕਰਦੀਆਂ ਨੇ ਅਤੇ ਸੁਰੱਖਿਅਤ ਵਿਕਲਪ ਉਪਲਬਧ ਨੇ। ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਮਾਂ ਸ਼੍ਰੀਮਸਤਕਾ ਸੀਮੈਂਟ ਅਤੇ ਸਟੀਲ ਪਾਵਰ ਪਲਾਂਟ ਵਿਚ ਬੀਤੀ ਰਾਤ ਇਕ ਟਰਬਾਈਨ ਵਿਚ ਜ਼ੋਰਦਾਰ ਧਮਾਕੇ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿਚ 3 ਇੰਜੀਨੀਅਰਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਾਂਚੀ ਦੇ ਸੰਜੀਵ ਕੁਮਾਰ ਕੇਸਰੀ, ਬੋਕਾਰੋ ਦੇ ਵਿਨੀਤ ਮਹਤੋ ਅਤੇ ਗੜਵਾ ਦੇ ਅਭਿਸ਼ੇਕ ਪਾਂਡੇ ਵਜੋਂ ਹੋਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ 22 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਦੋ ਵਪਾਰਕ ਜਹਾਜ਼ਾਂ ਦੇ ਅਗਵਾ ਹੋਣ ਦਾ ਮੁੱਦਾ ਸੋਮਾਲੀਆ ਦੇ ਅਧਿਕਾਰੀਆਂ ਸਾਹਮਣੇ ਉਠਾਇਆ ਹੈ। ਭਾਰਤੀ ਹਾਈ ਕਮਿਸ਼ਨ ਅਨੁਸਾਰ ਸਾਰੇ ਭਾਰਤੀ ਨਾਗਰਿਕ ਸੁਰੱਖਿਅਤ ਦੱਸੇ ਜਾ ਰਹੇ ਨੇ। ਭਾਰਤ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਨੂੰ ਸਭ ਤੋਂ ਵੱਧ ਮਹੱਤਵ ਦਿੰਦਾ ਹੈ। ਪਹਿਲਾ ਜਹਾਜ਼ MT Cebu

20 ਅਗਸਤ ਨੂੰ ਯਮਨ ਦੇ ਤੱਟ ਤੋਂ ਅਦਨ ਦੀ ਖਾੜੀ ਵਿੱਚ ਅਗਵਾ ਕੀਤਾ ਗਿਆ ਸੀ। ਇਸ ਵਿੱਚ 16 ਭਾਰਤੀ ਨਾਗਰਿਕਾਂ ਸਮੇਤ 20 ਲੋਕ ਸਵਾਰ ਸਨ। ਦੂਜਾ ਜਹਾਜ਼ ਐਮਵੀ ਲੁਤਫ 17 ਅਗਸਤ ਨੂੰ ਸੋਮਾਲੀਆ ਦੇ ਪੁੰਟਲੈਂਡ ਤੱਟ ਨੇੜੇ ਅਗਵਾ ਕੀਤਾ ਗਿਆ, ਜਿਸ ਵਿੱਚ 6 ਭਾਰਤੀ ਨਾਗਰਿਕਾਂ ਸਮੇਤ 10 ਲੋਕ ਸਵਾਰ ਸਨ। ਵਿਦੇਸ਼ ਵਿਭਾਗ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਇਹ ਵੀ ਕਿਹਾ ਕਿ ਭਾਰਤ ਅਸ਼ਾਂਤ ਸਮੁੰਦਰੀ ਇਲਾਕਿਆਂ ਵਿੱਚ ਕੰਮ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਬ੍ਰਿਕਸ ਯੂਥ ਮੰਤਰੀਆਂ ਅਤੇ ਬ੍ਰਿਕਸ ਖੇਡ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਵਿਸ਼ਾਖਾਪਟਨਮ ਵਿੱਚ ਭਾਰਤ ਕਰ ਰਿਹਾ ਹੈ। ਬ੍ਰਿਕਸ ਦੇ ਨੌਜਵਾਨ ਮਾਮਲਿਆਂ ਦੇ ਮੰਤਰੀਆਂ ਦੀ ਮੀਟਿੰਗ ਅੱਜ ਹੋਏਗੀ, ਜਦੋਂ ਕਿ ਖੇਡ ਮੰਤਰੀਆਂ ਦੀ ਮੀਟਿੰਗ ਕੱਲ੍ਹ ਹੋਏਗੀ। ਭਾਰਤ ਅਤੇ ਬਰਤਾਨੀਆ ਨੇ ਸਾਂਝੇ ਫੌਜੀ ਅਭਿਆਸਾਂ, ਸਿਖਲਾਈ ਅਤੇ ਹੁਨਰਵਾਦ ਦੇ ਰਾਹੀਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਸਹਿਯੋਗ ਵਧਾਉਣ ਤੇ ਸਹਿਮਤੀ ਜਤਾਈ ਹੈ। ਨਵੀਂ ਦਿੱਲੀ ਵਿਚ ਹੋਈ ਭਾਰਤ ਬਰਤਾਨੀਆ ਰੱਖਿਆ ਸਲਾਹਕਾਰ ਸਮੂਹ ਦੀ 5ਵੀਂ ਮੀਟਿੰਗ ਵਿਚ ਦੋਹਾਂ ਦੇਸ਼ਾਂ ਨੇ ਰੱਖਿਆ ਖੇਤਰ ਵਿਚ ਚੱਲ ਰਹੇ ਸਹਿਯੋਗ ਦਾ ਜਾਇਜ਼ਾ ਲਿਆ। ਮੀਟਿੰਗ ਵਿਚ ਰੱਖਿਆ ਖੋਜ ਤੇ ਵਿਕਾਸ ਦੇ ਨਾਲ ਨਾਲ 2035 ਤੱਕ ਦੀਆਂ ਯੋਜਨਾਵਾਂ ਤੇ ਚਰਚਾ ਕੀਤੀ ਗਈ। ਦੋਹਾਂ ਦੇਸ਼ਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸਮੁੰਦਰੀ ਸੁਰੱਖਿਆ ਸਹਿਯੋਗ ਵਧਾਉਣ ਤੇ ਵੀ ਜ਼ੋਰ ਦਿੱਤਾ। ਦੋਵਾਂ ਧਿਰਾਂ ਨੇ ਖੇਤਰੀ ਸ਼ਾਂਤੀ ਤੇ ਸੁਰੱਖਿਆ ਤੇ ਵਿਚਾਰ ਸਾਂਝੇ ਕੀਤੇ ਤੇ ਆਪਸੀ ਸੁਰੱਖਿਆ ਤੇ ਰਣਨੀਤਿਕ ਖੁਦਮੁਖਤਿਆਰੀ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ ਬਰਤਾਨੀਆ ਰਣਨੀਤਿਕ ਭਾਈਵਾਲੀ ਸ਼ਾਂਤੀ, ਸਥਿਰਤਾ, ਆਜ਼ਾਦੀ ਅਤੇ ਆਪਸੀ ਸਤਿਕਾਰ ਦੀਆਂ ਸਾਂਝੀਆਂ ਕਦਰਾਂ ਕੀਮਤਾਂ ਤੇ ਆਧਾਰਿਤ ਹੈ। ਕੈਨੇਡਾ ਦੇ ਐਲਬਰਟਾ ਪ੍ਰਾਂਤ ਚ ਗੁਰਦੁਆਰੇ ਵਿਚ 2 ਲੋਕਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਵਿਆਹ ਸਮਾਰੋਹ ਤੋਂ ਪਹਿਲਾਂ ਸਵੇਰੇ ਪਾਠ ਦੌਰਾਨ ਇਕ ਵਿਅਕਤੀ ਨੇ ਇਹ ਹਮਲਾ ਕੀਤਾ। ਇਹ ਘਟਨਾ ਐਡਮੋਂਟਨ ਇਲਾਕੇ ਵਿਚ ਸਥਿਤ ਨਾਨਕਸਰ ਗੁਰਦੁਆਰੇ ਵਿਚ ਸਵੇਰੇ 5 ਵਜੇ ਵਾਪਰੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਪੀੜਤਾਂ ਤੇ ਸਿੱਖ ਭਾਈਚਾਰੇ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ। ਐਮਸਟਿਲਵਿਨ ਵਿਚ ਮਰਦਾਂ ਦੇ ਐਫ ਆਈ ਐਚ ਹਾਕੀ ਵਿਸ਼ਵ ਕੱਪ ਦੇ ਦੂਜੇ ਗੇੜ ਵਿਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਨੀਦਰਲੈਂਡਸ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਪਾਕਿਸਤਾਨ ਤੇ 5-3 ਦੀ ਸ਼ਾਨਦਾਰ ਜਿੱਤ ਨਾਲ ਭਾਰਤ ਨੇ ਪੂਲ ਡੀ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਭਾਰਤ ਹੁਣ ਪੂਲ ਈ ਵਿਚ ਇੰਗਲੈਂਡ ਅਤੇ ਪੂਲ ਏ ਦੀਆਂ ਚੋਟੀ ਦੀਆਂ 2 ਟੀਮਾਂ ਚ ਸ਼ਾਮਲ ਹੋ ਜਾਏਗਾ। ਪੂਲ ਈ ਦੀਆਂ ਚੋਟੀ ਦੀਆਂ 2 ਟੀਮਾਂ ਸੈਮੀ ਫਾਈਨਲ ਲਈ ਕੁਆਲੀਫਾਈ ਕਰਨਗੀਆਂ। ਬੀਡਬਲਯੂਐਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਪਹਿਲਾ ਮਹਿਲਾ ਡਬਲ ਸੈਮੀਫਾਈਨਲ ਅੱਜ ਭਾਰਤ ਦੀ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀ ਚੰਦ ਵਿਚਕਾਰ ਖੇਡਿਆ ਜਾਏਗਾ। ਇਨ੍ਹਾਂ ਦਾ ਮੁਕਾਬਲਾ ਚੀਨ ਦੀ ਲਿਊ ਸ਼ੇਂਗ ਸ਼ੂ ਤੇ ਟੈਨ ਨਿੰਗ ਦੀ ਜੋੜੀ ਨਾਲ ਹੋਏਗਾ। ਤ੍ਰਿਸ਼ਾ ਅਤੇ ਗਾਇਤਰੀ ਨੇ ਕੱਲ੍ਹ ਕੁਆਰਟਰ ਫਾਈਨਲ ਵਿਚ ਚੀਨ ਦੀ ਜੀਆ ਜੀ ਫੈਨ ਅਤੇ ਜਾਂਗ ਸ਼ੂ ਜਿਆਨ ਨੂੰ 16-21, 21-13 ਨਾਲ ਹਰਾਇਆ ਸੀ। ਇਸ ਜਿੱਤ ਨਾਲ ਤ੍ਰਿਸ਼ਾ ਤੇ ਗਾਇਤਰੀ ਨੇ ਭਾਰਤ ਦਾ ਤਮਗਾ ਪੱਕਾ ਕਰ ਲਿਆ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲੱਦਾਖ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੱਧ ਪ੍ਰਦੇਸ਼ ਵਿਚ ਮੌਨਸੂਨ ਸਰਗਰਮ ਹੈ ਅਤੇ ਕਈ ਜ਼ਿਲ੍ਹਿਆਂ ਵਿਚ ਲਗਾਤਾਰ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਤਰ੍ਹਾਂ ਓਡੀਸ਼ਾ ਵਿਚ ਹੜ੍ਹਾਂ ਦੀ ਸਥਿਤੀ ਵਿਚ ਸੁਧਾਰ ਹੋਇਆ, ਪਰ ਉੱਤਰੀ ਤੇ ਤੱਟਵਰਤੀ ਓਡੀਸ਼ਾ ਦੇ ਬਹੁਤ ਸਾਰੇ ਇਲਾਕਿਆਂ ਵਿਚ ਅਜੇ ਵੀ ਪਾਣੀ ਭਰਿਆ ਹੋਇਆ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਦੇਸ਼ਾਂ ਵਿਚਕਾਰ ਅਵਿਸ਼ਵਾਸ ਤੇ ਨਵੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਨੂੰ ਵਿਕਾਸ ਤੇ ਉਮੀਦ ਦੀ ਇਕ ਵੱਡੀ ਕਿਰਨ ਵਜੋਂ ਦੇਖਿਆ ਜਾ ਰਿਹਾ ਹੈ। ਸਰਕਾਰ ਨੇ ਅੱਜ 4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਲੋਰੋਫਿਰਮਾਈਨ ਮੈਲਟ ਅਤੇ ਫਿਨਾਈਲ ਐਫਰਿਨ ਹਾਈਡਰੋਕਲੋਰਾਈਡ ਕੰਬੀਨੇਸ਼ਨਾਂ ਵਾਲੀਆਂ ਦਵਾਈਆਂ ਦੇ ਨਿਰਮਾਣ, ਵਿਕਰੀ ਤੇ ਵੰਡ ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ ਨੇ 22 ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ 2 ਵਪਾਰਕ ਜਹਾਜ਼ਾਂ ਦੇ ਅਗਵਾ ਹੋਣ ਦਾ ਮੁੱਦਾ ਸੋਮਾਲੀਆ ਦੇ ਅਧਿਕਾਰੀਆਂ ਨਾਲ ਉਠਾਇਆ ਹੈ ਤੇ ਭਾਰਤ ਅਤੇ ਬਰਤਾਨੀਆ ਨੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਸਹਿਯੋਗ ਵਧਾਉਣ ਤੇ ਸਹਿਮਤੀ ਜਤਾਈ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।